0: ማሻአላህ ወራ ሪቲኩም ሚኪአልዲኒ አረቢ ማደህደው ሚኪአልዲኒ ኑራን
1: ለባ
0: ኡንደጉ ተዳስኩራን አረቢ ማደህየቬማ
1: ዳስፊ
0: ዳስኩራ ከኡንደጉ ደኖ
1: ለባ
0: ኬነን ሚሄዲ ዳስኩራ ጋባዶ ሀንቴብኩ ዲና ኪአልዲ
1: አዶሂማ ጌና ጌናን አዶሂማ ደን ዳስፊ
0: ਅਡੋ ਹੈ ਕਿ ਹਮ ਇੱਕ ਕੰਵਸ ਮੇ ਦਸ ਕੋਰੀ ਦਾ ਅਡੋ ਹਾਇਰੋ ਮਦ ਹੈ ਕਿ ਲੇਮਾ ਬਲਮੂ ਮੇ ਅਡੋ ਹੀ ਦਾ
1: ਲੱਭਾ
0: ਹਮ ਵੇ ਮ ਅਡੋ ਹੋ ਮਕੀ ਹਮ ਵਰਕ ਗਿਨਾ ਕੋ ਦੇਣਾ ਫਿਲਾਵੜ ਇਸ ਦਸ ਕੋਰਨ ਫਸੇ ਆ ਕਮ ਦੱਤੇ ਵੇ ਸਮੇ ਮੇ ਫਸੇ ਹੈ ਫਿਲਾਵੜ ਦਸ ਕੋਰਨ ਅਡੋ ਹੈ ਹਮ ਵੇ ਕਲਾਹਰ ਨੋ ਦੇ ਵਿੱਚ ਆ ਹਮ ਦੱਤੇ ਵੇ ਸਵਰੰ ਹੁੰਦ ਕੋ ਆਣ ਦੇਂ ਇਹ ਦੋ ਹੈ ਕਿ ਕਲਾਹੋ ਗਣਾ ਗਾ ਦੇਂ ਫਿਲਾਵੜ ਦਸ ਕੋਰਨ
1: ਪੇਰੈਂਟਸ ਵਰ ਹੈਲਪ ਲਿਵੇ
0: ਮੰਮਾ ਮੇਂਗੇ ਇਹ ਤੇਰੇ ਕਮਰ ਲਿਵੇ ਮਦਾ ਦਸ ਕੋਰਨ ਦਾ
1: ਲੱਭਾ
0: ਕਿਤਮ ਮਦਾ ਮੇ ਹਰੋਂਗੇ ਹਿਤੁੰ ਇੱਕ ਕੋ ਕੀਆ ਹਤਰੇ ਹਮ ਵੇ ਵਰ ਰੰਗਾਲੋਂਗੇ ਐਵੇਂ ਕੁਰਿਆਂ ਹੋਰ ਪ੍ਰੋਗਰਾਮ ਤੱਕ ਨੋਰਣਾ ਬਦਲ ਵਾਇਰੋ ਇਤੁਰ ਮਦਹ ਆਡੋ ਹਾਲਨ ਲੈ ਬੈਣ ਕਮ ਦੱਤ ਮੇ ਬਾਲਣੀ
2: ਪਾਣੇ
0: ਐਵੇਂ ਦੇਂ ਹਿੰਗਾ ਪ੍ਰੋਗਰਾਮ ਗੇ ਫਾਹੂ ਮਸੇਕ ਦਮਾ ਦੋ ਵਾਹਕਿਓ ਵਾਹਕਿਓ ਵਾਹਕਿਓ ਵਾਹਕਿਓ ਕਮੇ ਵਾਗਤ ਕੇ ਦੱਤ ਫਸ਼ਮੂ ਵਿਸ ਕਿਆਲ ਦੇਣ ਦੋ ਮੇ ਅਤਕੇ ਪ੍ਰੋਗਰਾਮ ਗੇ ਵਾਹਕਿਆ ਗੇ ਫੇਸ਼ੂ ए फैशन आदे फरदत कियाल देनेंगे कियाल देनी मा ए जुमलाइन इतुर कोला मिजेनी फैशुमा गोळवाला फेंगे तैयार ता
1: तैयार
0: तैयार ओके एमवी मा मिहा हिसाबो मेती वाह के आगे फैशन एदोहु के हवीरो वागोतु जारा एना गेगे कैरी गोरना बगीचा के तेरेगा कुळेन हुट्टा गस्तगो के तेरेम वर तफात आदि रीति दूण फेनु ए दोनी वार देरवे फाइन हैं ज़ारा हैं ही वे थैंक यू ने वाणी हवीरों के वाको तो ज़ारा गे गे के क्या
1: दें ज़ारा मडू मडू गोस दोनी हिफो मा मसे के कोरा
0: ज़ारा मडू मडू
1: कुलिया का ज़ारा दिया था नू दोनी दिया
0: ਸਾਰਾ ਮਾੜੂ ਮਾੜੂ ਗੋਸ ਇਦੋਂ ਹਿਫੁਮਾ ਮਸੇ ਕੋਰੀ ਖੁੱਲਿਆ ਇਦੋਂ ਸਿਸੈਗਨ ਗੋਸ ਉਦੂ ਸੈਗਦੋ ਖੁੱਲਿਆ ਇਦੋਂ ਸਿਸੈਗਨ ਗੋਸ ਉਦੂ ਸੈਗ ਇੱਕ ਮਾਂ ਸਾਰਾ ਵਾਰਾ ਦੇਰਵੀਦੋ ओके एम वे मा वर रीति तीन जुमला मिहा दाली असो हादा मे जेने ए जुमला एकमा को तीन जुमला दाले मे तीन जुमला दत्ता ले लाफेंगे एम वे मा वर फुरी हम मे वाहक कोरिया गेंदे को देमसे के बस कामयाब कोला मे ओती मेहर गुरुवा तक गोसेंगे एम वे मा प्रोग्राम ने मेंदे अडो हाल ने नच छे इनाम ले बेतो बाला लंगे वर उफाइज बदल वे मेंगे वाके वेलाना
1: ನೂರನ್ನ
0: ವಕಿವೆಲ್ಲ ಮಿಹಾಯ್ ಸಾಬನ್ ದತ್ತಮೆ ಗಣಿಸ್ತೇನೆ ದತ್ತಮೆ ಟೀಮ್ಗೆ ಫರಾತು ಅನಕಸ್ವಾರ ರೀತಿ ಹದಿಯಾಯ್